ਮੈਂ ਉਲਾ ਉਲਾ ਉਲਾ ਉਲਾ ਉਲਾ ਵੇਖ ਜ਼ਰਾ ਮੇਰੇ ਅੰਦਰ ਹੁੰਦੀ ਸ਼ੂਸ਼ਾ ਸ਼ੂਸ਼ਾ ਹਰ ਵੇਲੇ ਹੱਸਾਂ ਗਵਾਹ ਹੋਵਾਂ।